0: ਸਰਦਾਰ ਮੈਂ ਭਾਜੋ
1: ਈਟੀ ਵਿਨੋ ਔਰ ਰੇਡੀਓ ਈਟੀ ਵਿਨੋ ਔਰ ਰੇਡੀਓ
2: ਲਾਂਗੋ ਇੰਡੀਜੀਨਸ ਹਿਪ ਹੌਪ
3: ਫਾਲ
4: ਮਾਈਕ੍ਰੋਫੋਨ ਜਸ਼ਮਨ ਪ੍ਰੋਫੈਸ਼ਨ ਔਨ ਦ ਬੀਟ